ਯਾਰ ਵਲਮ ਆਰੀ ਰਾ ਲੰਗਾ ਨਹੀਂ ਨੋ ਸੈਰੋ ਸਿਆ ਹਿਨਾਨ ਰਾ ਸੋਇਲਾ ਦਾਨਾ ਆਸਮੇ ਸੋਦਰੀ ਹਿਨਾਨ ਰੋ ਆਨਾ ਤੀਜਾ ਸਮਾਨ ਮੇ ਮਨੈਤਿ ਹਿਨਾਨੋ ਐਸ ਦੇਂਦਾਰੇ ਕਰਮਾਂ ਜੀਓ